ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ 101 ਐਮ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਵੇਲਾ ਹੋ ਚੁੱਕਿਆ ਹੈ ਜੀ ਸ਼ੁਰੂ, ਤੇ ਇਹਨਾਂ ਗੱਲਾਂ ਨੂੰ ਲਗਾਉਣਾ ਅਸੀਂ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਕਹਿਣਾ ਹੈ, ਤੁਸੀਂ ਜੁੜ ਰਹੇ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀਓ ਬ੍ਰਿਸਵਾਨੀ 101 ਐਮ ਸਾਡਾ ਫੇਸਬੁੱਕ ਪੇਜ ਹੈ ਜੀ, ਬ੍ਰਿਸਵਾਨੀ ਐਟ ਬ੍ਰਿਸਵਾਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਹ ਅਪਣਾਓ, ਸਾਡੇ ਨਾਲ ਗੱਲਬਾਤਾਂ ਜ਼ਰੂਰ ਕਰੋ। ਸਾਨੂੰ ਚਾਹੀਦੇ ਹੋ ਤੁਸੀਂ ਸਾਡੇ ਨਾਲ ਜੁੜੇ ਹੋਏ ਹਮੇਸ਼ਾ, ਜਿਸ ਦੇ ਨਾਲ ਦਿਨ ਸਾਡਾ ਵੀ ਚੰਗਾ ਨਿਕਲਦਾ ਤੇ ਤੁਹਾਨੂੰ ਅਸੀਂ ਐਂਟਰਟੇਨ ਕਰਦੇ ਹਾਂ, ਸੋਹਣੇ ਸੋਹਣੇ ਗੀਤ ਸੁਣਾਉਂਦੇ ਹਾਂ। ਤਾਂ ਜੁੜਦੇ ਰਹੋ ਤੁਸੀਂ ਸਾਡੇ ਨਾਲ ਸੁਣਨ ਲਈ ਗੀਤ ਤੇ ਨਾਲ ਕਰਨ ਦੇ ਲਈ ਗੱਲਬਾਤਾਂ। ਤੁਸੀਂ ਜੁੜਨਾ ਸ਼ੁਰੂ ਕਰੋ, ਮੈਂ ਹੁਣ ਵਾਪਸ ਆਉਂਦੀ ਹਾਂ। ਉਹਨਾਂ ਸਮਾਂ ਇਹਨਾਂ ਸੋਹਣੇ ਗੀਤਾਂ ਨੂੰ ਇੰਜੋਏ ਕਰੋ।

0: ver, Gordon.
1: ¿Sarve?
0: ¿Sarve?
1: ਇੱਕ ਦੋ ਗੱਲਾਂ ਕਰਨੀਆਂ ਸੀ ਤੁਹਾਡੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ ਕਿਉਂਕਿ ਮੇਰੀ ਜ਼ਿੰਦਗੀ 'ਚ ਮੈਂ ਇਹ ਚੀਜ਼ਾਂ ਸਿੱਖਿਆ।

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਸਵਾਨੀ ਵੰਸਰ ਉਹਨੇ ਅੰਤ ਜਿਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਗੱਲ ਕਰ ਲੈਂਦੇ ਹਾਂ ਐਕਟਿੰਗ ਦੀ। ਵੈਸੇ ਤਾਂ ਰਾਜਕੁਮਾਰ ਕਮਾਲ ਦੇ ਐਕਟਰ ਹੈਗੇ ਨੇ, ਬਹੁਤ ਸ਼ਾਨਦਾਰ ਐਕਟਰ ਨੇ, ਅਤੇ ਇੱਕ ਵਾਰ ਫਿਰ ਉਹਨਾਂ ਨੇ ਕਮਾਲ ਦਾ ਹੀ ਕੰਮ ਕੀਤਾ। ਇੱਥੇ ਵੀ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਹ ਇਸੇ ਰੋਲ ਦੇ ਲਈ ਬਣੇ ਹੈਗੇ ਨੇ। ਇਸ ਤਰ੍ਹਾਂ ਦੇ ਕਿਰਦਾਰਾਂ ਨੂੰ ਰਾਜਕੁਮਾਰ ਨੇ ਬਿਹਤਰ, ਇਸ ਤੋਂ ਕੋਈ ਨਿਭਾ ਹੀ ਨਹੀਂ ਸਕਦਾ। ਰਾਜਕੁਮਾਰ ਹਰ ਫਰੇਮ ਵਿੱਚ ਛਾਏ ਹੋਏ ਨੇ। ਸਾਨੀਆ ਮਲਹੋਤਰਾ ਨੇ ਕਮਾਲ ਦਾ ਕੰਮ ਕੀਤਾ ਹੈ। ਇਹ ਕਰੈਕਟਰ ਉਹਨਾਂ ਦੀਆਂ ਪਿਛਲੀਆਂ ਸਾਰੀਆਂ ਫਿਲਮਾਂ ਸਾਰੇ ਕਿਰਦਾਰਾਂ ਤੋਂ ਵੱਖ ਹੈ। ਇੱਕ ਵਾਈਫ ਜੋ ਥੋੜੀ ਜੀ ਡੋਮੀਨੇਟਿੰਗ ਹੈਗੀ ਹੈ। ਅਰਚਨਾ ਪੂਰਨ ਸਿੰਘ ਨੂੰ ਹੁਣ ਤੱਕ ਤੁਸੀਂ ਕੌਮੇਡੀ ਕਰਦੇ ਹੋਏ ਦੇਖਿਆ ਹੈ, ਪਰ ਇੱਥੇ ਉਹ ਜੋ ਕਰ ਰਹੀ ਹੈਗੀ ਹੈ ਉਹ ਤੁਹਾਨੂੰ ਚੌਕਾ ਕੇ ਰੱਖ ਦੇਗੀ। ਅਰਚਨਾ ਦਾ ਕੰਮ ਜ਼ਬਰਦਸਤ ਹੈਗਾ। ਅਭਿਸ਼ੇਕ ਬੈਨਰਜੀ ਛੋਟੇ ਜਿਹੇ ਰੋਲ ਵਿੱਚ ਛਾ ਗਏ ਹੈਗੇ ਨੇ। ਸੀਮਾ ਬਾਵਾ ਨੇ ਕਮਾਲ ਦਾ ਕੰਮ ਕੀਤਾ ਹੈ। ਹਰ ਐਕਟਰ ਆਪਣੇ ਕਿਰਦਾਰ ਦੇ ਨਾਲ ਪੂਰਾ ਇਨਸਾਫ਼ ਜ਼ਰੂਰ ਕਰ ਰਿਹਾ ਹੈ।

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਉਹਨਾਂ ਨੇ ਅੰਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਜਦੋਂ ਐਕਟਿੰਗ ਦੀ ਗੱਲ ਕਰ ਲਈ, ਸਟੋਰੀ ਦੀ ਗੱਲ ਕਰ ਲਈ, ਸਭ ਦੀ ਗੱਲ ਕਰ ਲਈ, ਤਾਂ ਹੁਣ ਡਾਇਰੈਕਸ਼ਨ ਦੀ ਗੱਲ ਤਾਂ ਬਣਦੀ ਹੈ ਨਾ ਕਹਾਣੀ, ਡਾਇਰੈਕਸ਼ਨ ਸਕਰੀਨ ਪਲੇ ਤੇ ਰਾਈਟਿੰਗ ਦੀ। ਤਾਂ ਦੇਖੋ ਵਿਵੇਕ ਦਾਸ ਚੌਧਰੀ ਦਾ ਆਈਡੀਆ ਦਿਲਚਸਪ ਹੈ ਤੇ ਵੱਖ ਵੀ ਹੈ, ਪਰ ਉਸਨੂੰ ਪੂਰੀ ਤਰ੍ਹਾਂ ਕਸੀ ਹੋਈ ਫਿਲਮ ਵਿਚ ਬਦਲਣ ਵਿਚ ਨਾ ਕਮੀ ਰਹਿ ਜਾਂਦੀ ਹੁੰਦੀ ਹੈ ਕਈ ਵਾਰ, ਪਰ ਇੱਥੇ ਨਹੀਂ ਰਹੀ। ਸ਼ੁਰੂਆਤ ਵਿੱਚ ਫਿਲਮ ਦਾ ਨਿਰਦੇਸ਼ਨ ਮਜ਼ਬੂਤ ਹੈ, ਪਰ ਅੱਗੇ ਚੱਲ ਕੇ ਕਹਾਣੀ ਥੋੜੀ ਜੀ ਸਲੋਅ ਕਿਸੇ ਕਿਸੇ ਨੂੰ ਲੱਗੀ ਹੈ, ਮੇਰੇ ਅਕੋਰਡਿੰਗ ਪਰਫੈਕਟ ਸੀ। ਸਕਰੀਨ ਪਲੇਅ ਦਾ ਪਹਿਲਾ ਹਿੱਸਾ ਤੇਜ਼ ਤੇ ਦਿਲਚਸਪ ਹੈ, ਪਰ ਦੂਸਰਾ ਹਿੱਸਾ ਥੋੜਾ ਜਿਹਾ ਘੱਟ ਕੀਤਾ ਜਾ ਸਕਦਾ ਸੀਗਾ, ਪਰ ਅੱਛਾ ਹੈ। ਕਈ ਘਟਨਾਵਾਂ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀਆਂ ਨੇ। ਜੇ ਰਾਈਟਿੰਗ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਕੰਸੈਪਟ ਹੈ ਤੇ ਉਸਨੂੰ ਬਹੁਤ ਮਜ਼ਬੂਤੀ ਦੇ ਨਾਲ ਵਿਕਸਿਤ ਕੀਤਾ ਗਿਆ ਹੈ। ਹੋਰ ਜ਼ਿਆਦਾ ਕੰਮ ਵੀ ਕੀਤਾ ਜਾ ਸਕਦਾ ਸੀ, ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ, ਪਰ ਕਹਾਣੀ ਥੋੜੀ ਡਿਫਰੈਂਟ ਹੈ, ਸੱਚੀ ਤੇ ਸੋਹਣੀ ਵੀ ਹੈ, ਤਾਂ ਤੁਸੀਂ ਇੱਕ ਵਾਰੀ ਇਸ ਨੂੰ ਜ਼ਰੂਰ ਦੇਖੋ।

ਹਾਂਜੀ ਜੀ ਆਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.9 ਤੇ ਜੀ ਆਰਜੇ ਸੰਦੇਸ਼ ਅਲਗ ਦਰਾਲ ਸੇ ਬਣੇ ਹੋਏ ਹੋ। ਹੁਣ ਗੱਲ ਆਉਂਦੀ ਹੈ ਕਿ ਫਿਲਮ ਨੂੰ ਦੇਖੀਏ ਜਾਂ ਨਾ ਦੇਖੀਏ। ਮੈਂ ਤਾਂ ਦੇਖ ਲਈ ਹੈਗੀ, ਮਤਲਬ ਤੁਸੀਂ ਦੇਖੋ ਜਾਂ ਨਾ ਦੇਖੋ, ਸਾਰਾ ਕੁਝ ਮੈਂ ਦੱਸਦਾ ਨਾ। ਹੁਣ ਕੁਝ ਪੁਆਇੰਟ ਦੱਸਦੀ ਹਾਂ। ਤਾਂ ਦੇਖੋ, ਟੋਸਟਰ ਇੱਕ ਅਜਿਹੀ ਫਿਲਮ ਹੈ ਜੋ ਤੁਹਾਨੂੰ ਸ਼ੁਰੂਆਤ ਵਿੱਚ ਆਪਣੇ ਨਾਲ ਜੋੜ ਲੈਂਦੀ ਹੈਗੀ ਹੈ, ਪਰ ਅੰਤ ਤੱਕ ਉਹੀ ਪਕੜ ਬਣਾਏ ਰੱਖ ਪਾਉਣਾ ਥੋੜਾ ਜਿਹਾ ਤਾਂ ਮੁਸ਼ਕਿਲ ਹੋ ਜਾਂਦਾ। ਇਸ ਵਿੱਚ ਇੱਕ ਚੰਗਾ ਆਈਡੀਆ ਹੈ, ਕੁਝ ਵਾਕਈ ਮਜ਼ੇਦਾਰ ਪਲ ਨੇ ਤੇ ਰਾਜਕੁਮਾਰ ਰਾਓ ਦੀ ਐਕਟਿੰਗ ਤੁਹਾਨੂੰ ਵਾਰ ਵਾਰ ਹੱਸਣ ਤੇ ਮਜਬੂਰ ਕਰਦੀ ਹੋਊਗੀ। ਪਰ ਜਿਵੇਂ ਜਿਵੇਂ ਫਿਲਮ ਅੱਗੇ ਵੱਧਦੀ ਹੈ ਨਾ, ਕਹਾਣੀ ਥੋੜਾ ਜਿਹਾ ਕਿਤੇ ਕਿਤੇ ਭਟਕਦੀ ਵੀ ਹੈਗੀ ਹੈ ਤੇ ਕਿਤੇ ਕਿਤੇ ਥੋੜੀ ਜਿਹੀ ਸਲੋ ਵੀ ਹੋ ਜਾਂਦੀ ਹੈ। ਤੇ ਜੇਕਰ ਦੇਖੋ, ਜੇਕਰ ਤੁਹਾਨੂੰ ਅਜੀਬ ਥੋੜੀਆਂ ਹਟਕੇ ਤੇ ਕਿਰਦਾਰਾਂ ਤੇ ਟਿੱਕੀਆਂ ਹੋਈਆਂ ਫਿਲਮਾਂ ਪਸੰਦ ਹੈਗੀਆਂ ਨੇ ਤਾਂ ਤੁਸੀਂ ਇੱਕ ਮੌਕਾ ਇਸ ਫਿਲਮ ਨੂੰ ਜ਼ਰੂਰ ਦਿਓ। ਤੇ ਜੇਕਰ ਤੁਸੀਂ ਅਜਿਹੀ ਫਿਲਮ ਲੱਭ ਰਹੇ ਹੈਗੇ ਹੋ ਜੋ ਸ਼ੁਰੂਆਤ ਤੋਂ ਅੰਤ ਤੱਕ ਮਜ਼ਬੂਤੀ ਨਾਲ ਬਣੇ ਰੱਖੇ, ਤਾਂ ਇਹ ਫਿਲਮ ਉਸ ਕਸੌਟੀ ਤੇ ਪੂਰੀ ਤਰ੍ਹਾਂ ਦੇ ਨਾਲ ਖਰੀ ਨਹੀਂ ਉਤਰਦੀ। ਤਾਂ ਕੁੱਲ ਮਿਲਾ ਕੇ ਐਂਟਰਟੇਨਮੈਂਟ ਪਰਪਸ ਦੇ ਲਈ ਜੇ ਤੁਸੀਂ ਟਾਈਮ ਪਾਸ ਕਰਨਾ ਚਾਹੁੰਦੇ ਹੋ ਤੇ ਕੁਝ ਅੱਛਾ ਡਿਫਰੈਂਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਜ਼ਰੂਰ ਦੇਖੋ।

0: ਮਿਕਸਿੰਗ ਇਨ ਦ ਹਾਊਸ
1: ਤਾਂ ਦੇਖੋ ਟੋਸਟਰ ਦਾ ਦੇਤਾ ਹੈ ਮੈਂ ਮੂਵੀ ਰਿਵਿਊ। ਤੁਸੀਂ ਕਿਸ ਹੋਰ ਮੂਵੀ ਦਾ ਰਿਵਿਊ ਚਾਹੁੰਦੇ ਹੈ ਕਿਉਂ, ਜਿਸ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਤੁਸੀਂ ਉਸ ਤੇ ਖਰਚਾ ਕਰੋ ਜਾਂ ਨਾ ਕਰੋ, ਤੁਸੀਂ ਉਸਨੂੰ ਥੀਏਟਰ ਜਾ ਕੇ ਦੇਖੋ ਜਾਂ ਨਾ ਦੇਖੋ, ਜਾਂ ਵੀਕਐਂਡ ਤੇ ਘਰ ਹੀ ਓ ਟੀ ਟੀ ਪਲੇਟਫਾਰਮ ਤੇ ਦੇਖਣ ਦੀ ਇੱਛਾ ਰੱਖਦੇ ਹੋ ਜਾਂ ਨਹੀਂ, ਤਾਂ ਤੁਸੀਂ ਇੰਝ ਕਰੋ, ਮੈਨੂੰ ਮੈਸੇਜ ਕਰਕੇ ਦੱਸ ਦੋ। ਰੇਡੀਓ ਬ੍ਰਿਸਵਾਨੀ ਵੰਸਰ ਓ ਐਨ ਐਮ ਸਾਡੀ ਫੇਸਬੁੱਕ ਪੇਜ ਹੈ, ਜਿੱਥੇ ਬ੍ਰਿਸਵਾਨੀ@ਬ੍ਰਿਸਵਾਨੀ.com ਸਾਡੀ ਈਮੇਲ ਆਈ ਡੀ ਹੈ, ਜ਼ਰੀਏ ਜਿਹੜਾ ਵੀ ਬਣਾਉਣਾ ਆਪਣਾ ਲਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ ਤੇ ਫਟਾਫਟ ਦੇ ਨਾਲ ਤੁਸੀਂ ਜੁੜਨਾ ਸ਼ੁਰੂ ਕਰੋ। ਤਾਂ ਮੈਂ ਤਾਂ ਇਹੀ ਕਹਿਣਾ ਹੈ ਕਿ ਕੱਲ ਕਰੂੰਗੀ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
2: What does this fight mean to you to defend your title tomorrow night?
3: Yo, I'm gonna smash your boy.
4: Kid.
3: Tomorrow night, I'm gonna smash your boy.

ਜੀ ਮੈਂ ਸੰਦੇਸ਼ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਰਸਾਨੀ 107.1 FM ਤੇ ਜਿਵੇਂ ਹੋ ਚੁੱਕਿਆ ਹੈ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕ ਕਰਦੇ ਪੰਜਾਬ ਦੇ ਵੱਲ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਨਵੀਂ ਵੰਡ ਦੇ ਅਨੁਸਾਰ ਤਰਨਪ੍ਰੀਤ ਸਿੰਘ ਸੌਂਦਰ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ ਇਸੇ ਤਰ੍ਹਾਂ ਅਮਨ ਅਰੋੜਾ ਹੁਣ ਉਦਯੋਗ ਵਿਭਾਗ ਦੀ ਕਮਾਨ ਸੰਭਾਲਣਗੇ ਇਹ ਫੇਰਬਦਲ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਦੇ ਤੁਰੰਤ ਬਾਅਦ ਅਮਲ ਵਿਚ ਲਿਆਂਦਾ ਗਿਆ ਹੈ ਉਧਰ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਘੰਟਿਆਂ ਦੇ ਅੰਦਰ ਦੂਜੀ ਵਾਰ ਦੇਸ਼ ਵਾਸੀਆਂ ਨੂੰ ਵਿਦੇਸ਼ੀ ਮੁਦਰਾ ਅਤੇ ਦੇਸ਼ ਦੇ ਸਰੋਤਾਂ ਦੀ ਬਚਤ ਕਰਨ ਲਈ ਅਹਿਮ ਅਪੀਲ ਕੀਤੀ ਹੈ ਗੁਜਰਾਤ ਦੇ ਵਡੋਦਰਾ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਹੈ ਕਿ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਕਰਤੱਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਚੀਜ਼ਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਜੋ ਵਿਦੇਸ਼ਾਂ ਤੋਂ ਆਉਂਦੀ ਹੈ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਲਈ ਪੀਐਮ ਮੋਦੀ ਨੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਵਰਚੁਅਲ ਮੀਟਿੰਗਾਂ ਅਤੇ ਵਰਕ ਫਰਾਮ ਹੋਮ ਨੂੰ ਤਰਜੀਹ ਦੇਣ ਲਈ ਕਿਹਾ ਹੈ ਉਨ੍ਹਾਂ ਇਹ ਵੀ ਦਸਿਆ ਹੈ ਕਿ ਖਾਣ ਵਾਲੇ ਤੇਲ ਦੀ ਦਰਾਮਦ ਤੇ ਵੀ ਵੱਡੀ ਮਾਤਰਾ ਵਿਚ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ ਇਸ ਲਈ ਵੋਕਲ ਫਾਰ ਲੋਕਲ ਨੂੰ ਹੀ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ ਪ੍ਰਧਾਨ ਮੰਤਰੀ ਨੇ ਖਾਸ ਤੌਰ ਤੇ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਤਾਂ ਜੋ ਵਿਦੇਸ਼ੀ ਮੁਦਰਾ ਦੀ ਬਚਤ ਹੋ ਸਕੇ ਉਨ੍ਹਾਂ ਨੇ ਮੱਧ ਪੂਰਬ ਵਿਚ ਚੱਲ ਰਹੀ ਜੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਜਿਹੇ ਵਿਸ਼ਵ ਵਿਆਪੀ ਸੰਘਰਸ਼ਾਂ ਦਾ ਭਾਰਤ ਤੇ ਗੰਭੀਰ ਅਸਰ ਪੈਂਦਾ ਹੈ ਇਸ ਤੋਂ ਪਹਿਲਾਂ ਐਤਵਾਰ ਨੂੰ ਤੇਲੰਗਾਨਾ ਵਿਚ ਵੀ ਉਨ੍ਹਾਂ ਨੇ ਇਹੀ ਸੰਦੇਸ਼ ਦਿੱਤਾ ਸੀ ਆਪਣੇ ਵਡੋਦਰਾ ਦੌਰੇ ਦੌਰਾਨ ਪੀਐਮ ਮੋਦੀ ਨੇ ਅਨਕੋਲ ਵਿਖੇ ਗੁਜਰਾਤ ਦੇ ਤੀਜੇ ਸਰਦਾਰ ਧਾਮ ਪ੍ਰੋਜੈਕਟ ਨਾਲ ਸੰਬੰਧਿਤ ਵੱਖ ਵੱਖ ਯੋਜਨਾਵਾਂ ਦਾ ਉਦਘਾਟਨ ਕੀਤਾ ਉਦੋਂ ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਵੱਡਾ ਭੁਚਾਲ ਆ ਗਿਆ ਜਦੋਂ ਸਿਆਸਤ ਵਿਚ ਵੱਡਾ ਨਾਮਣਾ ਖੱਟਣ ਵਾਲੇ ਸੰਗਰੂਰ ਹਲਕੇ ਦੇ ਸੀਨੀਅਰ ਆਗੂ ਗਿਆਨ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ ਗਿਆਨ ਸਿੰਘ ਮਾਨ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਵਿਚ ਸ਼ਾਮਲ ਕਰਵਾਇਆ ਇਸ ਮੌਕੇ ਗਿਆਨ ਸਿੰਘ ਮਾਨ ਨੇ ਕਿਹਾ ਕਿ ਉਹ ਭਾਜਪਾ ਦੀਆਂ ਵਿਕਾਸ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ ਉਨ੍ਹਾਂ ਕਿਹਾ ਹੈ ਕਿ ਉਹ ਪੰਜਾਬ ਅੰਦਰ ਭਾਜਪਾ ਦੀ ਚੜ੍ਹਦੀ ਕਲਾ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਇਸ ਦੌਰਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਅੰਦਰ ਭਾਜਪਾ ਦਾ ਪਰਿਵਾਰ ਦਿਨੋ ਦਿਨ ਵੱਧ ਰਿਹਾ ਲੋਕ ਵੱਡੀ ਗਿਣਤੀ ਵਿਚ ਭਾਜਪਾ ਨੂੰ ਜੁਆਇਨ ਕਰ ਰਹੇ ਹਨ ਉਨ੍ਹਾਂ ਸਾਫ਼ ਕੀਤਾ ਹੈ ਕਿ ਨਾ ਈਡੀ ਦੀ ਰੇਡ ਰੁਕੇਗੀ ਨਾ ਸੀਬੀਆਈ ਦੀ ਹੁਣ ਸਾਰਿਆਂ ਦਾ ਹਿਸਾਬ ਲਿਆ ਜਾਵੇਗਾ ਜਾਖੜ ਨੇ ਕਿਹਾ ਹੈ ਕਿ ਸਭ ਕਾ ਸਾਥ ਸਭ ਕਾ ਵਿਕਾਸ ਤਾਂ ਸਾਰਿਆਂ ਨੇ ਦੇਖਿਆ ਹੁਣ ਸਭ ਕਾ ਹਿਸਾਬ ਲੈਣ ਦੀ ਵਾਰੀ ਹੈ ਉਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੇ ਗੱਲ ਕਰੀਏ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਾਦਿਤ ਡਾਕੂਮੈਂਟਰੀ ਲਾਰੈਂਸ ਆਫ਼ ਪੰਜਾਬ ਦੇ ਨਿਰਮਾਤਾਵਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਨੂੰ ZEE5 ਤੇ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਇਕ ਅਹਿਮ ਸ਼ਰਤ ਵੀ ਲਗਾਈ ਹੈ ਅਦਾਲਤ ਨੇ ਫਿਲਮ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਸਦਾ ਟਾਈਟਲ ਬਦਲਿਆ ਜਾਵੇ ਅਦਾਲਤ ਨੇ ਵਿਸ਼ੇਸ਼ ਤੌਰ ਤੇ ਨਵੇਂ ਟਾਈਟਲ ਵਿਚ ਲਾਰੈਂਸ ਅਤੇ ਬਿਸ਼ਨੋਈ ਸ਼ਬਦਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਪ੍ਰੋਡਿਊਸਰਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਅਦਾਲਤ ਦੇ ਸਾਹਮਣੇ ਬਦਲਵੇਂ ਟਾਈਟਲ ਦੀ ਸੂਚੀ ਪੇਸ਼ ਕਰਨ ਅਤੇ ਰਿਲੀਜ਼ ਤੋਂ ਪਹਿਲਾਂ ਇਸ ਦੀ ਪ੍ਰਵਾਨਗੀ ਲੈਣ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਡਾਕੂਮੈਂਟਰੀ ਦੇ ਟਾਈਟਲ ਵਿਚੋਂ ਪੰਜਾਬ ਸ਼ਬਦ ਹਟਾਉਣ ਦੀ ਵੀ ਮੰਗ ਕੀਤੀ ਹਾਲਾਂਕਿ ਹਾਈ ਕੋਰਟ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਕੋਰਟ ਨੇ ਇਸ ਫੈਸਲੇ ਨੂੰ ਇਕ ਸੰਤੁਲਿਤ ਪਹੁੰਚ ਵਜੋਂ ਦੇਖਿਆ ਜਾ ਰਿਹਾ ਜਿਸ ਵਿਚ ਡਾਕੂਮੈਂਟਰੀ ਦੀ ਰਿਲੀਜ਼ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ ਹੈ ਪਰ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਟਾਈਟਲ ਵਿਚ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਵਿਵਾਦਿਤ ਨਾਵਾਂ ਦਾ ਸਿੱਧਾ ਹਵਾਲਾ ਨਾ ਦਿੱਤਾ ਜਾਵੇ ਤਾਂ ਹੁਣ ਤੱਕ ਦੇ ਅਹਿਮ ਖਬਰਾਂ ਵਿਚ ਬਸ ਇਹਨਾਂ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਓ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸੰਪਰਕ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੀ ਈਮੇਲ ਆਈਡੀ ਹੈ bisoni@bisoni.com ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਰਸਵਾਨੀ 107.1 FM ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ

ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਹੇਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.9 ਤੇ ਜੀ ਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਬਹੁਤ ਕੁਝ ਦੱਸਣ ਵਾਲੀ ਹਾਂ ਮੈਂ ਤੁਹਾਨੂੰ ਇਸ ਬਾਰੇ, ਪਰ ਪਹਿਲਾਂ ਕਿਸ ਤਰ੍ਹਾਂ ਦੀ ਇਹ ਫਿਲਮ ਉਹ ਤਾਂ ਦੱਸ ਦੇਵਾਂ ਨਾ, ਦੱਸੂਗੀ ਐਕਟਰਸ ਬਾਰੇ ਵੀ ਦੱਸੂਗੀ, ਸਭ ਕੁਝ ਦੱਸੂਗੀ। ਤਾਂ ਦੇਖੋ ਇਹ ਇੱਕ ਕਪਲ ਦੀ ਫਿਲਮ ਹੈਗੀ ਹੈ। ਇਸ ਫਿਲਮ ਨੂੰ ਦੇਖਦੇ ਹੀ ਤੁਸੀਂ ਪੇਟ ਫੜ ਕੇ ਹੱਸੋਗੇ ਜ਼ਰੂਰ। ਫਿਲਮ ਦਾ ਪਹਿਲਾ ਸੀਨ ਹੀ ਬਹੁਤ ਡਿਫਰੈਂਟ ਹੈਗਾ ਹੈ ਅਤੇ ਫਿਰ ਕੌਮੇਡੀ ਦਾ ਇੱਕ ਗਜਬ ਖੇਡ ਸ਼ੁਰੂ ਹੁੰਦਾ ਹੈ। ਟੋਸਟਰ ਦੇ ਲਈ ਮਰਡਰ ਤੱਕ ਹੋ ਜਾਂਦੇ ਨੇ। ਫਿਲਮ ਦੇਖ ਕੇ ਤੁਸੀਂ ਲਗਾਤਾਰ ਹੱਸਦੇ ਰਹੋਗੇ, ਲਗਾਤਾਰ ਟਵਿਸਟ ਐਂਡ ਟਰਨਸ ਆਉਂਦੇ ਰਹਿੰਦੇ ਨੇ। ਇੱਕ ਸੈਕਿੰਡ ਦੇ ਲਈ ਵੀ ਇਹ ਫਿਲਮ ਤੁਹਾਨੂੰ ਬੋਰ ਨਹੀਂ ਕਰਦੀ। ਫਿਲਮ ਵਿੱਚ ਕੋਈ ਸੀਨ ਐਕਸਟਰਾ ਨਹੀਂ ਲੱਗਦਾ। ਪੱਤਰਲੇਖਾ ਨੇ ਇਹ ਫਿਲਮ ਆਪਣੇ ਬੈਨਰ ਕੰਪ ਆਫ ਫਿਲਮ ਦੇ ਅੰਡਰ ਬਣਾਈ ਹੈ ਅਤੇ ਇਸ ਫਿਲਮ ਵਿੱਚ ਉਹ ਇੱਕ ਸਰਪ੍ਰਾਈਜ਼ ਹੋਰ ਵੀ ਦਿੰਦੀ ਹੈ। ਕਿਹੜਾ ਸਰਪ੍ਰਾਈਜ਼ ਹੈ ਦੱਸਦੀ ਹਾਂ ਉਸ ਬਾਰੇ, ਅਤੇ ਪੱਤਰਲੇਖਾ ਤੋਂ ਸਮਝ ਗਏ ਨਾ ਵੈਸੇ ਤੁਸੀਂ, ਨਹੀਂ ਸਮਝੇ, ਦੱਸਦੀਆਂ ਉਹਨਾਂ ਬਾਰੇ ਬਹੁਤ ਕੁਝ ਦੱਸਦੀਆਂ, ਪਰ ਪਹਿਲਾਂ ਇਹ ਗੀਤ ਸੁਣ ਲਓ।

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਵਨੇ ਅੰਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਜਦੋਂ ਐਕਟਿੰਗ ਦੀ ਗੱਲ ਕਰ ਲਈ, ਸਟੋਰੀ ਦੀ ਗੱਲ ਕਰ ਲਈ, ਸਭ ਦੀ ਗੱਲ ਕਰ ਲਈ, ਤਾਂ ਹੁਣ ਡਾਇਰੈਕਸ਼ਨ ਦੀ ਗੱਲ ਤਾਂ ਬਣਦੀ ਹੈ ਨਾ ਗਾਣੀ, ਡਾਇਰੈਕਸ਼ਨ ਸਕਰੀਨ ਪਲੇ ਤੇ ਰਾਈਟਿੰਗ ਦੀ। ਤਾਂ ਦੇਖੋ ਵਿਵੇਕ ਦਾਸ ਚੌਧਰੀ ਦਾ ਆਈਡੀਆ ਦਿਲਚਸਪ ਹੈ ਤੇ ਵੱਖ ਵੀ ਹੈ, ਪਰ ਉਸਨੂੰ ਪੂਰੀ ਤਰ੍ਹਾਂ ਕਸੀ ਹੋਈ ਫਿਲਮ ਵਿੱਚ ਬਦਲਣ ਵਿੱਚ ਨਾ ਕਮੀ ਰਹਿ ਜਾਂਦੀ ਹੁੰਦੀ ਹੈ ਕਈ ਵਾਰ, ਪਰ ਇੱਥੇ ਨਹੀਂ ਰਹੀ। ਸ਼ੁਰੂਆਤ ਵਿੱਚ ਫਿਲਮ ਦਾ ਨਿਰਦੇਸ਼ਨ ਮਜ਼ਬੂਤ ਹੈ, ਪਰ ਅੱਗੇ ਚੱਲ ਕੇ ਕਹਾਣੀ ਥੋੜ੍ਹੀ ਜੀ ਸਲੋ ਕਿਸੇ ਕਿਸੇ ਨੂੰ ਲੱਗੀ ਹੈ, ਮੇਰੇ ਅਕੋਰਡਿੰਗ ਪਰਫੈਕਟ ਸੀ। ਸਕਰੀਨ ਪਲੇ ਦਾ ਪਹਿਲਾ ਹਿੱਸਾ ਤੇਜ਼ ਤੇ ਦਿਲਚਸਪ ਹੈ, ਪਰ ਦੂਸਰਾ ਹਿੱਸਾ ਥੋੜ੍ਹਾ ਜਿਹਾ ਘੱਟ ਕੀਤਾ ਜਾ ਸਕਦਾ ਸੀਗਾ, ਪਰ ਅੱਛਾ ਹੈ, ਕਈ ਘਟਨਾਵਾਂ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀਆਂ ਨੇ। ਜੇ ਰਾਈਟਿੰਗ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਕੋਨਸੈਪਟ ਹੈ ਅਤੇ ਉਸਨੂੰ ਬਹੁਤ ਮਜ਼ਬੂਤੀ ਦੇ ਨਾਲ ਵਿਕਸਿਤ ਕੀਤਾ ਗਿਆ ਹੈ, ਹੋਰ ਜ਼ਿਆਦਾ ਕੰਮ ਵੀ ਕੀਤਾ ਜਾ ਸਕਦਾ ਸੀ, ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ, ਪਰ ਕਹਾਣੀ ਥੋੜ੍ਹੀ ਡਿਫਰੈਂਟ ਹੈ, ਸੱਚੀ ਅਤੇ ਸੋਹਣੀ ਵੀ ਹੈ, ਤਾਂ ਤੁਸੀਂ ਇੱਕ ਵਾਰੀ ਇਸ ਨੂੰ ਜ਼ਰੂਰ ਦੇਖੋ।

ਹਾਂਜੀ ਜੀ ਆਇਆਂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਐਮ ਤੇ ਜੀ ਆਰ ਚੇ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ। ਹੁਣ ਗੱਲ ਆਉਂਦੀ ਹੈ ਕਿ ਫਿਲਮ ਨੂੰ ਦੇਖੀਏ ਜਾਂ ਨਾ ਦੇਖੀਏ। ਮੈਂ ਤਾਂ ਦੇਖ ਲਈ ਹੈਗੀ, ਮਤਲਬ ਤੁਸੀਂ ਦੇਖੋ ਜਾਂ ਨਾ ਦੇਖੋ, ਸਾਰਾ ਕੁਝ ਮੈਂ ਦੱਸਦਾ ਨਾ। ਹੁਣ ਕੁਝ ਪੁਆਇੰਟ ਦੱਸਦੀ ਹਾਂ। ਤਾਂ ਦੇਖੋ, ਟੋਸਟਰ ਇੱਕ ਅਜਿਹੀ ਫਿਲਮ ਹੈ ਜੋ ਤੁਹਾਨੂੰ ਸ਼ੁਰੂਆਤ ਵਿੱਚ ਆਪਣੇ ਨਾਲ ਜੋੜ ਲੈਂਦੀ ਹੈਗੀ ਹੈ, ਪਰ ਅੰਤ ਤੱਕ ਉਹੀ ਪਕੜ ਬਣਾਏ ਰੱਖ ਪਾਉਣਾ ਥੋੜਾ ਜਿਹਾ ਤਾਂ ਮੁਸ਼ਕਿਲ ਹੋ ਜਾਂਦਾ। ਇਸ ਵਿੱਚ ਇੱਕ ਚੰਗਾ ਆਈਡੀਆ ਹੈ, ਕੁਝ ਵਾਕਈ ਮਜ਼ੇਦਾਰ ਪਲ ਨੇ ਤੇ ਰਾਜਕੁਮਾਰ ਰਾਓ ਦੀ ਐਕਟਿੰਗ ਤੁਹਾਨੂੰ ਵਾਰ ਵਾਰ ਹੱਸਣ ਤੇ ਮਜਬੂਰ ਕਰ ਦੇਊਗੀ। ਪਰ ਜਿਵੇਂ ਜਿਵੇਂ ਫਿਲਮ ਅੱਗੇ ਵੱਧਦੀ ਹੈ ਨਾ, ਕਹਾਣੀ ਥੋੜਾ ਜਿਹਾ ਕਿਤੇ ਕਿਤੇ ਭਟਕਦੀ ਵੀ ਹੈਗੀ ਹੈ ਤੇ ਕਿਤੇ ਕਿਤੇ ਥੋੜੀ ਜਿਹੀ ਸਲੋ ਵੀ ਹੋ ਜਾਂਦੀ ਹੈ। ਤੇ ਜੇਕਰ ਦੇਖੋ, ਜੇਕਰ ਤੁਹਾਨੂੰ ਅਜੀਬ ਥੋੜੀਆਂ ਹਟਕੇ ਤੇ ਕਿਰਦਾਰਾਂ ਤੇ ਟਿੱਕੀਆਂ ਹੋਈਆਂ ਫਿਲਮਾਂ ਪਸੰਦ ਹੈਗੀਆਂ ਨੇ ਤਾਂ ਤੁਸੀਂ ਇੱਕ ਮੌਕਾ ਇਸ ਫਿਲਮ ਨੂੰ ਜ਼ਰੂਰ ਦਿਓ। ਤੇ ਜੇਕਰ ਤੁਸੀਂ ਅਜਿਹੀ ਫਿਲਮ ਲੱਭ ਰਹੇ ਹੈਗੇ ਹੋ ਜੋ ਸ਼ੁਰੂਆਤ ਤੋਂ ਅੰਤ ਤੱਕ ਮਜ਼ਬੂਤੀ ਨਾਲ ਬਣੇ ਰੱਖੇ, ਤਾਂ ਇਹ ਫਿਲਮ ਉਸ ਕਸੌਟੀ ਤੇ ਪੂਰੀ ਤਰ੍ਹਾਂ ਦੇ ਨਾਲ ਖਰੀ ਨਹੀਂ ਉਤਰਦੀ। ਤਾਂ ਕੁੱਲ ਮਿਲਾ ਕੇ ਐਂਟਰਟੇਨਮੈਂਟ ਪਰਪਸ ਦੇ ਲਈ ਜੇ ਤੁਸੀਂ ਟਾਈਮ ਪਾਸ ਕਰਨਾ ਚਾਹੁੰਦੇ ਹੋ ਤੇ ਕੁਝ ਅੱਛਾ ਡਿਫਰੈਂਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਜ਼ਰੂਰ ਦੇਖੋ।

0: mixing in the house.
1: ਤਾਂ ਦੇਖੋ ਟੋਸਟਰ ਦਾ ਦੇਤਾ ਮੈਂ ਮੂਵੀ ਰਿਵਿਊ। ਤੁਸੀਂ ਕਿਸ ਹੋਰ ਮੂਵੀ ਦਾ ਰਿਵਿਊ ਚਾਹੁੰਦੇ ਹੈ ਕਿਉਂ, ਜਿਸ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਤੁਸੀਂ ਉਸ ਤੇ ਖਰਚਾ ਕਰੋ ਜਾਂ ਨਾ ਕਰੋ, ਤੁਸੀਂ ਉਸ ਨੂੰ ਥੀਏਟਰ ਜਾ ਕੇ ਦੇਖੋ ਜਾਂ ਨਾ ਦੇਖੋ, ਜਾਂ ਵੀਕਐਂਡ ਤੇ ਘਰੇ ਹੀ ਓ ਟੀ ਟੀ ਪਲੇਟਫਾਰਮਸ ਤੇ ਦੇਖਣ ਦੀ ਚਾਹ ਰੱਖਦੇ ਹੋ ਜਾਂ ਨਹੀਂ, ਤਾਂ ਤੁਸੀਂ ਇੰਝ ਕਰੋ, ਮੈਨੂੰ ਮੈਸੜ ਕਰਕੇ ਦੱਸ ਦੋ। ਰੇਡੀਓ ਬਿਸਵਾਨੀ ਵਨਸਰ ਓ ਐਨ ਐਮ ਸਾਡੇ ਫੇਸਬੁੱਕ ਪੇਜ ਹੈ, ਜਿੱਥੇ ਬਿਸਵਾਨੀ ਐਟ ਬਿਸਵਾਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ, ਜ਼ਰੀਏ ਜਿਹੜਾ ਵੀ ਬਣਾਉਣਾ ਹੋਇਆ ਆਪਣਾ ਲਓ, ਸਾਡੇ ਨਾਲ ਗੱਲਬਾਤ ਜ਼ਰੂਰ ਕਰੋ ਅਤੇ ਫਟਾਫਟ ਦੇ ਨਾਲ ਤੁਸੀਂ ਜੁੜਨਾ ਸ਼ੁਰੂ ਕਰੋ। ਤਾਂ ਮੈਂ ਤਾਂ ਇਹੀ ਕਹਿਣਾ ਹੈ ਕਿ ਕੱਲ੍ਹ ਕਰੂੰਗੀ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।
2: What does this fight mean to you to defend your title tomorrow night?
3: Yo, I'm gonna smash your boy. Tomorrow night, I'm gonna smash your boy.